ਪਠਾਨਕੋਟ ਡਿਗਰੀ ਕਾਲਜ ਦੇ ਪਲਾਟ ਤੇ ਕਬਜ਼ੇ ਖਿਲਾਫ਼ ਐਹਤਜਾਜ, ਆਵਾਜ਼ ਉਥਾਰਨ ਤੇ ਪ੍ਰਿੰਸੀਪਲ ਖੇ ਵੀ ਬਦਲੀ ਕਰਨ ਜੋ ਇਲਜ਼ਾਮ। ਕਾਲਜ ਦੇ ਪਲਾਟ ਤੇ ਕਬਜ਼ੇ ਖਿਲਾਫ਼ ਪੀ ਪੀ ਸ਼ਹੀਦ ਬੁੱਟੋ ਐਨ ਜੀ ਏ ਸਿੰਧ ਵਾਰਡ ਪਾਰਾਂ ਕੋਟੋ ਮੋਟੋ ਚੌਕ ਤੇ ਧਰਨੋ ਹਯੋ ਵਯੋ। ਅਗਵਾਣਨ ਜੋ ਚਵਣ ਆਏ ਤ ਵਾਟਰ ਪੰਪਿੰਗ ਸਟੇਸ਼ਨ ਕਾਇਮ ਕਰਨ ਦੇ ਬਹਾਨੇ ਕਾਲਜ ਦੇ 7 ਏਕੜ ਜ਼ਮੀਨ ਤੇ ਕਬਜ਼ੇ ਦੀ ਕੋਸ਼ਿਸ਼ ਕਈ ਪਈ ਵਜੇ। ਕਬਜ਼ੇ ਖਿਲਾਫ਼ ਆਵਾਜ਼ ਉਥਾਰਨ ਤੇ ਪ੍ਰਿੰਸੀਪਲ ਖਾਲਿਦ ਹੁਸੈਨ ਖੇ ਬਦਲੀ ਕਯੋ ਵਯੋ ਆਏ। ਕਾਲਜ ਦੇ ਪਲਾਟ ਤੇ ਕਬਜ਼ੇ ਜੋ ਨੋਟਿਸ ਵਰਤੋ ਵਜੇ। सांगड़ वेझो नवाबशाह रोड ते हादसो, ब नौजवान फोत। रतियाणी वेझो रोड ते बीठल बांसन सां भरियल ट्रैक्टर ट्राले सां पोयां ईंदड़ कार टकराइजी वई। हादसे जे नतीजे में कार सवार ब नौजवान चार चकवासी राणा साकिब ऐं टेवीह चकवासी नौवान थडे ते ई फोत थी विया।